ਵੇ ਨੀਮ ਕੀ ਡਾਲੀ ਮੇਰੇ ਸੁਪਨੇ ਮੈਂ ਇੱਕ ਢੇਰ ਪੜਿਆ ਕਤੀ ਖਾਲੀ ਮੇਰੇ ਸੁਪਨੇ ਮੈਂ ਇੱਕ ਅਰਹੜ ਭਰੀ ਟਰਾਲੀ ਮੇਰੇ ਸੁਪਨੇ ਮੈਂ ਸਰਸੋਂ ਕੇ ਫੂਲ ਕੀ ਬਾਲੀ ਮੇਰੇ ਸੁਪਨੇ ਮੈਂ ਇੱਕ ਚੁੱਲ੍ਹੇ ਆ ਗਏ ਪੋਤੀ ਮਾਵਾ ਸਵਾਦ ਹੱਥ ਕੀ ਰੋਟੀ ਕਾ ਇੱਕ ਕੋਲੂ ਵਾਲਾ ਖੇਤ ਮੇਰਾ ਮਿਲ ਕੇ ਦਸ ਖੋ ਗਿਆ ਇੱਕ ਮੇਰਾ ਇੱਕ ਸੂਰਜ ਛੁਪਤਾ ਖੇਤ ਜਗੇ ਸਰਵਾਲੇ ਮੈਂ ਇੱਕ ਡਿਬਿਆ ਕੀ ਲੋ ਜੜਤੀ ਦੀਖੇ ਆਲੇ ਮੈਂ ਵੇ ਧਰੀ ਪਾਮ ਕੀ ਕੜੀ ਕੱਟ ਕੇ ਤਾਲੇ ਮੈਂ ਫਿਰ ਫਸ ਗਿਆ ਬਚਪਨ ਚਕਾ ਚੌਂਧ ਕੇ ਜਾਲੇ ਮੈਂ ਬੇਸ਼ੱਕ ਕਬਜੇ ਮੈਂ ਜੰਗ ਲਗੀ ਇੱਕ ਖੁੱਲਾ ਆਜ ਵੀ ਕੁਆੜ ਪੜਾ ਇੱਕ ਚਰਖਾ ਖਾਲੀਆ ਦੀਮਕ ਨੇ ਪਰ ਦੇਖੇ ਮੇਰੀ ਬਾਟ ਖੜਿਆ ਇੱਕ ਰੋਵੇ ਬਾਜਾ ਹੀਰ ਹੀਰ ਚਿਲਾਵੇ ਅਰ ਟੈਮ ਕੀ ਸੂਈ ਤੀਰ ਸੇ ਤੋੜੇ ਜਾਵੇ ਮੇਰਾ ਮਨ ਦਰਿਆ ਮੈਂ ਡੂਬਾ ਗੜਵਾ ਸੋਹਣੀ ਕਾ